ਭੈਣੋ ਅਬ ਆਪਾਂ ਬਾਤ ਕਰਾਂ ਕਿ ਆਪਣੇ ਜੋ ਭੈਣਾਂ ਘਰੇ ਦਿਨੋਂ ਰੱਖੇ ਆਪਾਂ ਕਹ ਦੇਖੋ ਦੁੱਧ ਬੱਚੇ ਵੀ ਹੈ ਔਰ ਬਾਤ ਕਰ ਲਿਆ ਆਪਾਂ ਪਨੀਰ ਬਣਾਉਣੇ ਕੀ ਭੈਣੋ ਤੋ ਪਨੀਰ ਕੋ ਸੇਵਨ ਲਗਭਗ ਸਾਰੀ ਭੈਣਾਂ ਆਪਣੇ ਘਰਾਂ ਮੇ ਕਰੇ ਹੈ ਕੁਛ ਭੈਣਾਂ ਤੋ ਪਨੀਰ ਜਿਹਾਂ ਬਾਜ਼ਾਰ ਸੇ ਖਰੀਦ ਕੇ ਲਿਆਵੇ ਔਰ ਕੁਛ ਅਗਰ ਦੁੱਧ ਕੀ ਵਿਵਸਥਾ ਹੋ ਜਾਵੇ ਤੋ ਵੇ ਦੇਖੋ ਪਨੀਰ ਘਰੇ ਵੀ ਬਣਾਵੇ ਔਰ ਕਈ ਭੈਣ ਦੇਖੋ ਦੇਖੇ ਕਭੀ ਬਾਜ਼ਾਰ ਕੀ ਚੀਜ਼ ਬੜੀਆ ਕੋ ਨਹੀਂ ਆਵੇ ਤੋ ਵੇ ਦੁੱਧ ਜੇ ਬਣੇ ਬਾਜ਼ਾਰ ਮੋਲ ਵੀ ਦੁੱਧ ਲੈਣਾ ਹੋ ਨਹੀਂ ਤੋ ਵੀ ਜ਼ਿਆਦਾ ਦੁੱਧ ਲੈ ਕਰਕੇ ਪਨੀਰ ਜੋ ਹੈ ਵੋ ਘਰੇ ਹੀ ਤਿਆਰ ਕਰੇ ਔਰ ਕੈਸਕਾ ਕੇ ਦੇਖੋ ਘਰੇ ਜੋ ਪਨੀਰ ਆਪਾਂ ਬਣਾਵਾਂ ਤੋ ਵੋ ਦੇਖੋ ਅੱਛੋ ਵੀ ਬਣੇਗੋ ਤਾਜ਼ਾ ਪਨੀਰ ਹੋਗੋ ਵੋ ਆਪਾਂ ਕੰਮ ਲਵਾਂਗਾ ਤੋ ਇਸ ਆਪਣੀ ਕੈਸਕਾ ਸਿਹਤ ਵੀ ਅੱਛੀ ਰਹੇਗੀ ਪਨੀਰ ਕੀ ਆਪਾਂ ਜਿਵੇਂ ਸਬਜ਼ੀ ਵੀ ਬਣਾਵਾਂ ਕਈ ਭੈਣਾਂ ਸਬਜ਼ੀ ਤੋਂ ਆਪਾਂ ਬਣਾਵਾਂ ਹੀ ਹਾਂ ਅਨ ਚਾਵਲ ਮੈਂ ਵੀ ਮਿਲਾ ਕੇ ਖਾਵੇ ਕਈ ਭੈਣ ਔਰ ਬੱਚਿਆਂ ਕੀ ਪਸੰਦ ਕੇ ਅਨੁਸਾਰ ਆਪਾਂ ਪਨੀਰ ਕਾ ਪਰੌਂਠਾ ਪਨੀਰ ਕਾ ਪਕੌੜਾ ਜਾਂ ਫਿਰ ਛੋਟਾ ਬੱਚਾ ਨਾ ਆਪਾਂ ਪਨੀਰ ਕਾ ਇੱਕ ਦੋ ਪੀਸ ਸਿੱਧਾ ਵੀ ਖਵਾਵਾਂ ਤੋ ਬਹਿ ਕੈਸਕਾ ਬਾਕੀ ਸਵਾਸਥੇ ਕੇ ਲਈ ਬੜੀਆ ਰਹੇਗਾ ਪਨੀਰ ਸੇ ਆਪਾਂ ਨੇ ਭੈਣੋ ਸਾਰੀ ਭੈਣਾਂ ਜਾਣਾ ਵੀ ਹੈ ਕਿ ਕੈਲਸ਼ੀਅਮ ਜੋ ਹੈ ਭਰਪੂਰ ਮਾਤਰਾ ਮੇਂ ਹੋਵੇ ਤੋ ਬਹੁ ਮਿਲੇਗੋ ਔਰ ਆਪਣੀ ਹੱਡੀਆਂ ਵੀ ਇਸੇ ਮਜ਼ਬੂਤ ਬਣੇਗੀ ਇਹ ਲਈ ਟਾਵਰਾਂ ਨੇ ਵੀ ਆਪਾਂ ਘਰੇ ਪਨੀਰ ਨਿਕਾਲ ਕੇ ਖਵਾਵਾਂ ਤੋ ਬਹੁ ਪਾਕੇ ਲਈ ਬਹੁਤ ਬੜੀਆ ਰਹੇਗੋ ਔਰ ਭੈਣੋ ਬਾਤ ਕਰ ਲਿਆ ਕਭੀ ਪਨੀਰ ਆਪਾਂ ਜਿਆਂ ਬਣਾ ਲੇਵਾਂ ਬਣਾਉਣੇ ਕੇ ਬਾਅਦ ਮੈਂ ਪਨੀਰ ਤੋਂ ਆਪਾਂ ਕੰਮ ਲੈ ਲਿਆ ਪਰ ਜੋ ਬੱਚੜੋ ਪਾਣੀ ਹੈ ਭੈਣੋ ਵੋ ਵੀ ਕਈ ਬਣਾ ਕੇ ਵੀ ਪਾਣੀ ਨਹੀਂ ਬੇਕਾਰ ਸਮਝ ਕੇ ਗਿਰ ਦੇਵੇ ਵੋ ਪਾਣੀ ਵੀ ਬਹੁਤ ਜ਼ਿਆਦਾ ਆਪਾਂ ਕੰਮ ਲਿਆ ਬਹਿਣਾ ਤਾਂ ਪੌਸ਼ਟਿਕਤਾ ਸੇ ਭਰਪੂਰ ਹੋਵੇ ਵੀ ਮੈਂ ਵੀ ਦੇਖੋ ਦੁੱਧ ਸਹੀ ਵੋ ਤਿਆਰ ਕਰੇੜੋ ਹੈ ਤੋ ਵੀ ਪਾਣੀ ਕੇ ਵੀ ਆਪਾਂ ਜਿਆਂ ਆਟੋ ਵੀ ਪਿਸੇ ਲਗਾ ਸਕਾਂ ਹਾਂ ਅਬ ਇਤ ਵੀ ਕੋ ਆਟੋ ਅਗਰ ਥੋੜੋ ਤੋ ਆਟੋ ਲਗਾ ਲਿਓ ਆਪਾਂ ਫਿਰ ਪਾਣੀ ਕੇ ਕੰਮ ਲਿਆ ਤੋ ਵੀ ਨਾ ਆਪਾਂ ਬਹਿਣਾ ਸਬਜ਼ੀ ਮੇ ਵੀ ਡਾਲ ਸਕਾਂ ਹਾਂ ਜੋੜ ਕੇ ਸਬਜ਼ੀ ਬਣਾ ਵੀ ਡਾਲ ਸਕਾਂ ਦਾਲ ਬਣਾਤਾ ਟਾਈਮ ਵੀ ਉਹ ਪਾਣੀ ਕੰਮ ਲੈ ਸਕਾਂ ਹਾਂ ਔਰ ਇਹ ਪਾਣੀ ਸੇ ਬਣੋ ਆਪਾਂ ਸੂਪ ਵੀ ਤਿਆਰ ਕਰਕੇ ਇੱਕ ਉਹ ਬੜੀਆ ਜੋ ਹੈ ਬਣਾ ਕੇ ਆਪਾਂ ਪੀ ਸਕਾਂ ਹਾਂ ਸੂਪ ਜੇ ਅਗਰ ਆਪਾਂ ਟਮਾਟਰ ਕੋ ਜਾਂ ਘੀਆ ਕੋ ਸੂਪ ਬਣਾ ਦੀਆਂ ਤਾਂ ਵੀ ਮੈਂ ਵੀ ਉਹ ਪਾਣੀ ਆਪਾਂ ਕੰਮ ਮੈਂ ਲੈ ਸਕਾਂ ਹਾਂ ਕਿਉਂਕਿ ਇਹ ਪਾਣੀ ਮੈਂ ਪ੍ਰੋਟੀਨ ਜੋ ਹੈ ਪ੍ਰੋਟੀਨ ਔਰ ਵਿਟਾਮਿਨ ਜੋ ਹੈ ਭਰਪੂਰ ਮਾਤਰਾ ਮੇਂ ਹੋਵੇ ਔਰ ਇਹ ਬਿਨਾਂ ਫੇਂਕ ਦੇਵਾਂਗਾ ਤਾਂ ਉਹ ਭੈਣੋ ਕੋਈ ਕੰਮ ਕੋ ਨਹੀਂ ਆਊਗਾ ਔਰ ਇਹਨਾਂ ਕੰਮ ਲਵਾਂਗਾ ਤੋ ਆਪਣੇ ਸਵਾਸਥ ਕੇ ਲਈ ਦੇਖੋ ਬਣੋ ਇਹ ਬੜੀਆ ਰਹੇਗਾ ਔਰ ਪਨੀਰ ਕੇ ਬਚੜਾ ਪਾਣੀ ਮੈਂ ਅਗਰ ਆਪਾਂ ਆਟੋ ਲਗਾ ਕਰਕੇ ਵੀ ਕੀ ਰੋਟੀਆਂ ਬਣਾਵਾਂ ਨਹੀਂ ਬਹਿਣੋ ਤੋ ਵਹਿ ਬਹੁਤ ਹੀ ਮੁਲਾਇਮ ਬਣੇਗੀ ਔਰ ਇੱਕ ਪਰੌਂਠਾ ਵੀ ਬਣਾ ਸਕਾਂ ਭਟੂਰਾ ਵੀ ਬਣਾ ਸਕਾਂ ਹਾਂ ਕਿਉਂਕਿ ਉਹ ਪੌਸ਼ਟਿਕਤਾ ਸੇ ਭਰਪੂਰ ਹੋਵੇ ਔਰ ਇੱਕ ਸਾਥ ਹੀ ਬਣੋ ਜੋ ਬੱਚੜੋ ਪਾਣੀ ਹੋਵੇ ਨਹੀਂ ਉਹ ਆਪਣੀ ਤਵਚਾ ਔਰ ਬਾਲਾਂ ਕੇ ਲਈ ਵੀ ਬਹੁਤ ਬੜੀਆ ਰਹੇ ਇਹ ਪਾਣੀ ਮੈਂ ਪ੍ਰੋਟੀਨ ਔਰ ਖਨਿਜਾਂ ਕੋ ਤਾਂ ਕਹਿ ਸਕਾਂ ਖਜ਼ਾਨੋ ਹੀ ਹੋਵੇ ਹੈ ਜੋ ਕਿ ਆਪਣੇ ਬਾਲਾਂ ਕੇ ਲਈ ਇੱਕ ਪ੍ਰਾਕਿਰਤਿਕ ਕੰਡੀਸ਼ਨਰ ਕੋ ਕੰਮ ਕਰੇ ਹੈ ਬਾਲ ਧੋਣੇ ਕੇ ਬਾਅਦ ਮੈਂ ਜਿਆਂ ਆਪਾਂ ਇਹ ਪਾਣੀ ਛੂ ਬਾਲ ਧੋ ਲੇਵਾਂ ਔਰ ਫਿਰ ਸਾਦਾ ਪਾਣੀ ਛੂ ਆਪਾਂ ਆਪਣਾ ਬਾਲ ਧੋ ਲੇਵਾਂ ਤਾਂ ਆਪਣਾ ਬਾਲ ਜੋ ਹੈ ਬਹੁਤ ਚਮਕਦਾਰ ਔਰ ਮੁਲਾਇਮ ਬਣੇਗਾ ਔਰ ਪਨੀਰ ਫਿਰ ਵੀ ਆਪਾਂ ਦੇਖ ਕਈ ਬਣਾਏ ਦੇਖ ਲੈ ਵੀ ਮਾਰ ਤੋ ਪਰਿਵਾਰ ਛੋਟੋ ਹੈ ਇੱਥੋਂ ਤੋਂ ਪਾਣੀ ਕੱਠੋਂ ਕੰਮ ਲੇਵਾਂ ਤੋ ਅਗਰ ਆਪਾਂ ਜਿਆਂ ਪਨੀਰ ਕੋ ਪਾਣੀ ਮੈਂ ਇਹ ਨਹੀਂ ਕੰਮ ਲਿਆ ਤਾਂ ਬਿਨਾਂ ਆਪਾਂ ਪੇੜ ਪੌਦਾ ਮੈਂ ਵੀ ਡਾਲ ਸਕਾਂ ਹਾਂ ਆਪਣੇ ਘਰੇ ਛੋਟਾ ਛੋਟਾ ਪੌਦਾ ਲਗਾ ਰੱਖਿਆ ਹੈ ਜਾਂ ਵੱਡਾ ਪੇੜ ਹੈ ਤਾਂ ਬਾਮ ਉਹ ਪਾਣੀ ਆਪਾਂ ਡਾਲ ਸਕਾਂ ਆਪਾਂ ਘਰੇ ਪਸ਼ੂਧਨ ਬਾਂਧ ਰੱਖਿਓ ਹੈ ਤਾਂ ਬਿਨਾਂ ਵੀ ਉਹ ਪਾਣੀ ਆਪਾਂ ਪਿਆ ਸਕਾਂ ਹਾਂ ਕਿਉਂਕਿ ਇਹ ਪਾਣੀ ਮੈਂ ਜਦ ਇੱਤਾ ਪੌਸ਼ਟਿਕ ਤੱਤ ਮੌਜੂਦ ਹੈ ਤਾਂ ਇਹਨਾਂ ਫੇਂਕਣ ਕੇ ਬਜਾਏ ਤਾਂ ਆਪਾਂ ਨੇ ਭੈਣੋ ਕੰਮ ਮੈਂ ਹੀ ਲੈਣੋ ਚਾਹੀਏ ਤਾਂ ਬਸ ਇਹ ਹੈ ਕਿ ਆਪਾਂ ਇਹ ਪਾਣੀ ਨੇ ਕਿਸ ਹਿਸਾਬ ਉਹ ਕੰਮ ਲਵਾਂ ਆਪਣੇ ਜਿਹਾ ਜਿਸ ਹਿਸਾਬ ਸੇ ਆਪਣੇ

ਬਹਿਣੋ, ਅੱਜ ਆਪਾਂ ਮਹਾਰਾਣਾ ਪ੍ਰਤਾਪ ਕੀ ਜੈਯੰਤੀ ਮਨਾ ਰਹੇ ਹਾਂ ਔਰ ਆਪਾਂ ਸਭ ਜਾਣਾ ਹਾਂ ਕਿ ਕਮ ਸੈਨਾ ਹੀ ਵਾਂਕਨ ਔਰ ਸੰਸਾਧਨਾਂ ਕੋ ਵੀ ਅਭਾਵ ਹੋ ਇੱਕ ਬਾਵਜੂਦ ਮਹਾਰਾਣਾ ਪ੍ਰਤਾਪ ਜੋ ਹੈ ਲੜਾਈ ਲੜੀ। ਮਹਾਰਾਣਾ ਪ੍ਰਤਾਪ ਆਪਣੇ ਜੋ ਪ੍ਰਿਯ ਜੋ ਚੇਤਕ ਘੋੜੋ ਹੋ ਵੇ ਵੀ ਦੇਖੋ ਪੂਰੋ ਸਾਥ ਵਾਂਕੋ ਦਿਓ ਔਰ ਚੇਤਕ ਕੋ ਪਰਾਕ੍ਰਮ ਔਰ ਸਵਾਭਿਮਾਨ ਆਜ ਇਤਿਹਾਸ ਕੇ ਅੰਦਰ ਅਮਰ ਵੀ ਹੋ ਗਯੋ ਹੈ ਔਰ ਇਹ ਲਈ ਆਪਾਂ ਜੋ ਹੈ ਮਹਾਰਾਣਾ ਪ੍ਰਤਾਪ ਨੇ ਆਜ ਵੀ ਯਾਦ ਕਰਾਂ ਹਾਂ ਔਰ ਹਰ ਇੱਕ ਭਾਰਤੀਯ ਬੱਚੋ ਹੋ ਜਾਂ ਵੱਡੋ ਹੋ ਹਰ ਇੱਕ ਜੋ ਹੈ ਬਣੇ ਆਪਾਂ ਯਾਦ ਕਰਾਂ ਇਹ ਕਰਾਂ ਤਾਂ ਕਿ ਵੇ ਜੋ ਹੈ ਬੱਚਾ ਹੈ ਬਣੇ ਵੀ ਆਪਾਂ ਸੋ ਕਿਤਾਬ ਪੜ੍ਹਨਾ ਦੇਵਾਂ ਬਣੇ ਵੀ ਅੱਜ ਕੀ ਜੋ ਜੈਯੰਤੀ ਮਨਾ ਰਹੇ ਹਾਂ ਇੱਕ ਬਾਰੇ ਮੈਂ ਜਾਣਕਾਰੀ ਦੇਵਾਂ ਤਾਂ ਕਿ ਬਾਂਕੇ ਮਨ ਮੈਂ ਵੀ ਰਾਸ਼ਟਰ ਭਗਤੀ ਜਾਗੇ ਵੇ ਵੀ ਸਵਾਭਿਮਾਨ ਬਣੇ ਔਰ ਰਾਸ਼ਟਰ ਕੇ ਪ੍ਰਤੀ ਜੋ ਹੈ ਹਰ ਇੱਕ ਕਾਮ ਜੋ ਵੀ ਬਣ ਕਰਨਾ ਹੋਵੇ ਅੱਗੇ ਬੱਚਾ ਬੜ ਚੜ ਕਰਕੇ ਹਿੱਸੋ ਲੇਵੇ ਔਰ ਰਾਸ਼ਟਰ ਭਗਤੀ ਹਰ ਇੱਕ ਭਾਰਤੀਏ ਕੇ ਮਨ ਮੈਂ ਜੋ ਹੈ ਜਾਗੇ। ਇਹ ਲਈ ਇਹ ਜੋ ਜੈਯੰਤੀ ਹੈ ਇਹ ਮਨਾਈ ਜਾਵੇ ਔਰ ਆਂਕੀ ਜੈਯੰਤੀ ਮਨਾਉਣ ਕੇ ਉਪਲਕਸ਼ ਮੈਂ ਆਈ ਹਰ ਇੱਕ ਭਾਰਤੀਯ ਕੇ ਮਾਇਨੇ ਆਈ ਉਹ ਬਾਤ ਹੋਵੇ ਕਿ ਵੀ ਆਪਾਂ ਹਰ ਇੱਕ ਨੂੰ ਜਾਣਕਾਰੀ ਕੀ ਦੇਵਾਂ ਕਿ ਇਹ ਕਿਉਂ ਮਨਾ ਰਹੇ ਹਾਂ ਆਪਾਂ ਇਤਿਹਾਸ ਨੂੰ ਖੋਦ ਕਰ ਅਗਰ ਢੂੰਡਾਂਗਾ ਤਾਂ ਜਗ੍ਹਾ ਵੀ ਇਹ ਮਹਾਨ ਪੁਰਸ਼ ਹੈ ਆਂਕੀ ਜੈਯੰਤੀ ਆਪਾਂ ਨੇ ਜ਼ਰੂਰ ਮਨਾਉਣੀ ਚਾਹੀਏ।

0: ਇਨ ਪਾਟੜਾ ਗੋਨ ਛੱਟੜੇ ਨੇ ਹੈ ਐ ਬਾਗਨ ਬਗੇਰਾਰ ਲੂਕੜਾਰ ਰੋਜ਼ ਹੈ ਕਿ ਰੋ ਕੀਤਾ ਜੰਗਲ ਕ ਮਾ ਐ ਜੀਵ ਜਗਾ ਹੀ ਹੈ ਐ ਦੇਖੋ ਕ ਏਕਦਮ ਉਛਲਤਾ ਫਿਰੇ ਤੋ ਐ ਰੇ ਘਟਾਈ ਐ ਜੰਗਲਾ ਮੈ ਤੋ ਰਸੀ ਜਿਕੀ ਬਾਂਟ ਬੋਝਾਈ ਬਨ ਖਾ ਕੇ ਹੀ ਤੋ ਐ ਆਪਕੋ ਜੀਵਨ ਯਾਪਨ ਕਰ ਰਹੇ ਹੀ ਹੈ ਤੋ ਈ ਖਾਤਰ ਆਜ ਜੁਗੋ ਦਿਵਸ ਹੈ ਇੱਕ ਉੱਪਰ ਆਪਾਂ ਇਹ ਬਾਤ ਕੀ ਗਾਂਠ ਬਾਂਧਣੀ ਚਾਹੀਏ ਕਿ ਅਗੇ ਆਉਣ ਵਾਲਾ ਜੋ ਟੇਮ ਹੈ ਉਹ ਬਿਰਖਾ ਕੋ ਹੈ ਅਬ ਲਾਲ ਦਿਨਾਂ ਮੈਂ ਵੀ ਮੇਵੜਾ ਕਾ ਸੜਕਾ ਮੋਕਲਾ ਲੱਗ ਗਿਆ ਹੀ ਐ ਕਿਸਾਨ ਜਗ੍ਹਾ ਦੇਖੋ ਕਿ ਖੇਤਾਂ ਬੁਆਈ ਕੋ ਕੰਮ ਹੈ ਜੋ ਚਾਲੂ ਕਰ ਦਿਓ ਜਿਹੜੇ ਚੋਖੋ ਮੈਂ ਹੋ ਗਿਓ ਐਰ ਜਟੇ ਕਮਜ਼ੋਰ ਹੈ ਤਾਂ ਬੱਟਾ ਅੱਗੇ ਦੇਖੋ ਕਿ ਉਹ ਰੋਸੀ ਪਰ ਆਉਣ ਵਾਲਾ ਜੋ ਟੇਮ ਹੈ ਉਹ ਦੇਖੋ ਕਿ ਵਰਖਸ਼ਾਰੋਪਣ ਕੀ ਦ੍ਰਿਸ਼ਟੀਓ ਵੀ ਬਹੁਤ ਅਨੁਕੂਲ ਹੈ ਤੋ ਇਹ ਖਾਤਰ ਆਪਾਂ ਨੇ ਜਗ੍ਹਾ ਲੇਹਲੀ ਸਾਲ ਰੂੰਖ ਲਗਾੜਾ ਹੀ ਪੇੜ ਪੌਦਾ ਲਗਾੜਾ ਹੀ ਬੰਦ ਤੋਂ ਬਚਾਉਣ ਕੋ ਪ੍ਰਯਾਸ ਕਰਨ ਹੈ ਔਰ ਆਉਣ ਵਾਲੇ ਟੇਮ ਮੈਂ ਕਿਉਂਕਿ ਪੇੜ ਪੌਦਾ ਲਗਾਉਣ ਕੋ ਉਹ ਮੌਸਮ ਜੋ ਹੈ ਬਰਸਾਤੀ ਉਹ ਇਕਦਮ ਅਨੁਕੂਲ ਸਮੇਂ ਹੋਇਆ ਹੈ ਤੋ ਇਹ ਆਪਾਂ ਨੇ ਯੋਜਨਾ ਬਣਾ ਕੇ ਔਰ ਜ਼ਿਆਦਾ ਤੋਂ ਜ਼ਿਆਦਾ ਰੂੰਖ ਜਗਾਈ ਚਾਹੇ ਉਹ ਘਰ ਹੋਵੇ ਗਾਮ ਕੀ ਸਕੂਲ ਹੋਵੇ ਕੋਈ ਮੰਦਰ ਧਰਮਸ਼ਾਲਾ ਹੋਵੇ ਖੁੱਲੀ ਜਗ੍ਹਾ ਜਟੇ ਵੀ ਹੈ ਖੇਤ ਹੈ ਖੇਤਾਂ ਕੀ ਸੀਓ ਹੈ ਬੱਠੇ ਆਪਾਂ ਨੇ ਜ਼ਿਆਦਾ ਤੋਂ ਜ਼ਿਆਦਾ ਪੇੜ ਪੌਦਾ ਜਗ੍ਹਾ ਹੀ ਉਹ ਲਗਾਉਣ ਕੋ ਪ੍ਰਣ ਜਗੋ ਹੈ ਉਹ ਆਪਾਂ ਲੈਣੋ ਚਾਹੀਏ ਤਾਂ ਕਿ ਉਹ ਜੋ ਮਰੂਸਲਾਰੋ ਚੱਕਰ ਹੈ ਉਹ ਕਿਉਂ ਕਮ ਹੋਵੇ ਔਰ ਉਹ ਕਮ ਹੋਸੀ ਤੋਂ ਵੀ ਮੈਂ ਆਪਣੋ ਵੀ ਫਾਇਦੋ ਹੈ ਪਸ਼ੂ ਪਕਸ਼ੀ ਜੀਵ ਜੰਤੂ ਜਿੱਤਾ ਵੀ ਧਰਤੀ ਕੋ ਉੱਪਰ ਜਗ੍ਹਾ ਪ੍ਰਾਣੀ ਹੀ ਬਨ ਦੇਖੋ ਕਿ ਸਗਲਾ ਨਹੀਂ ਫਾਇਦੋ ਹੋਸੀ
1: ਔਰ ਇੰਗੇ ਸਗ ਸਗ ਆਪਾਂ ਆਪਣੇ ਕਿਸਾਨ ਬਾਇਆ ਨਿਵੇਦਨ ਕਰਨੋ ਚਾਹਵਾਂ ਕਿ ਬਈ ਪੇੜ ਪੌਦਾ ਤੋਂ ਥੇ ਹਰ ਸਾਲ ਲਗਾਓ ਜਿਕਾ ਲਗਾਓ ਹੀ ਵੀ ਕਹਿ ਸਕੇ ਸਕੇ ਵਿਸ਼ੇਸ਼ ਤੌਰੋਂ ਅਮਲ ਕਰਨ ਵਾਲੀ ਜਿਹੀ ਚੀਜ਼ ਹੈ ਬਾ ਆ ਹੈ ਕਿ ਇੱਕ ਤੋਂ ਆਪਾਂ ਆਪਣੇ ਖੇਤਾਂ ਦੀ ਜਿਹੀ ਸੀਮ ਹੈ ਨੇ
0: ਜੀ
1: ਬਿਨ ਨਹੀਂ ਕੱਟਾਂ ਕਿਉਂਕਿ ਆਪਣੇ ਖੇਤ ਕੀ ਮਾਟੀ ਹੈ ਜਿਕਿਨ ਆਪਣੇ ਖੇਤ ਕੇ ਮਾਇਨ ਤੱਕ ਰੋਕਣੇ ਕੇ ਲਈ ਬਹਿ ਜਿਹੀ ਸੀਮ ਹੀ ਨੇ ਬਹਿ ਬਹੁਤ ਜ਼ਰੂਰੀ ਔਰ ਦੂਸਰੀ ਆਪਾਂ ਦੇਖਾਂ ਕਿ ਆਪਣਾ ਜਗ੍ਹਾ ਕਿਸਾਨ ਮੈਨ ਬਾਈ ਹੀ ਜਗ੍ਹਾ ਕੇ ਡੋਲਾ ਸੂਆ ਕਰ ਕਰ ਕੀ ਔਰ ਪੇੜ ਪੌਦਾ ਕਾਟ ਕੀ ਔਰ ਵੀ ਖੇਤ ਨੇ ਇਕਦਮ ਪਲੋਟ ਸੋ ਕਰ ਦਿਓ
0: ਬਈ ਕਈ ਕਿਸਾਨ ਜਗ੍ਹਾ ਖੇਤਾਂ ਨੇ ਇਕਦਮ ਫਲਕਾ ਵਰਗਾ ਕਰ ਦਿਆ ਹੈ ਅਬ ਇਹ ਫਲਕਾ ਜਗ੍ਹਾ ਹੈ ਆਪਾਂ ਨੇ ਵੀ ਫੋੜਾ ਗੱਲ ਹੈ ਔਰ ਖੇਤਾਂ ਨੇ ਵੀ ਫੋੜਾ ਗੱਲ ਲਗਾ ਤੋ ਅਰਵਿੰਦ ਬਾਈ ਦੇਖੋ ਬਾਤ ਤੋਂ ਗਲਤੀ ਹੈ ਹੈ ਕਿਉਂ ਕਿ ਪੇੜ ਪੌਦਾ ਤੋਂ ਆਪਾਂ ਜ਼ਿਆਦਾ ਲਗਾਉਣਾ ਚਾਹੀਦਾ ਔਰ ਜੇ ਉਹ ਕੰਮ ਆਪਾਂ ਕਰੇ ਲਾਗਾ ਤੋ ਬਈ ਬਹੁਤ ਮਾੜੋ ਕੰਮ ਹੈ
1: ਤੋ ਆਪਾਂ ਆਪਣੇ ਕਿਸਾਨ ਬਾਇਓ ਆਸ ਕਰਾਂ ਉਮੀਦ ਕਰਾਂ
0: ਹਾਂ ਹਾਂ
1: ਕਿ ਬੈ ਆਪਕੇ ਖੇਤ ਕੀ ਮਿਆਲ ਹੈ ਔਰ ਖੇਤ ਕੇ ਮਾਇਨੇ ਜਿਕਾ ਪਹਿਲੀ ਉਂਜ ਕਾ ਰੂੰਖ ਜਿਕਾ ਖੜਿਆ ਹੀ
0: ਹਾਂ ਹਾਂ
1: ਬਨੇ ਨਹੀਂ ਕਾਟ ਕੀ ਔਰ ਨਯਾ ਹੈ ਜਿਕੋ ਰੂੰਖ ਲਗਾਤਾ ਰਹੇ ਔਰ ਵੀ ਕੇ ਸਗ ਸਗ ਹੈ ਬਈ ਬਾਤ ਕਰਾਂ ਕਿ ਖੇਤੀਬਾੜੀ ਕੇ ਮੈਂ ਦੇਖੋ ਕਿ ਡੋਲਾ ਜਠਾ ਹੋਏ ਨੇ ਪੁਰਾਣੇ ਟਾਈਮ ਮੈਂ ਕਿਹਾ ਕਿ ਊਂਟ ਵਾਲ ਬਾਤਾ ਅੱਜ ਕੱਲ੍ਹ ਟਰੈਕਟਰ ਆ ਗਿਆ
0: ਆ ਗਿਆ
1: ਮਨਾ ਬਾਂ ਕੇ ਥੋੜੀ ਬਹੁਤ ਹੈ ਜੋ ਕਿ ਪਰੇਸ਼ਾਨੀ ਹੋਵੇ ਲੇਕਿਨ ਬਾ ਡੋਲਾ ਕੇ ਮਹੀਨੇ ਇੱਕ ਦੋ ਬਾਰ ਅਗਰ ਜੇ ਆਪਾਂ ਆਪਣੇ ਟਰੈਕਟਰ ਨੂੰ ਬਾਵਾਂ ਤੋ ਦੇਖੋ ਕਿ ਵੇ ਬੰਬ ਵੀ ਕਿਉਂ ਸੁਧਾਰੋ ਜਿਆ
0: ਠੀਕ ਬਾਤ ਹੈ
1: ਆਪਾਂ ਵੀ ਏਕਦਮ ਹੀ ਹੈ ਜੋ ਦਰਖਤਾਂ ਕਾਟ ਕੀ ਪੂਰੇ ਖੇਤ ਨੇ ਆਪਾਂ ਚੌਕੋਰ ਕਰਕੇ ਬਿਨ ਏਕਦਮ ਸਮਤਲ ਕਰ ਲਿਆ ਬਿਨ ਕੇ ਆਪਣੇ ਅੱਜ ਕੀ ਤੇਜ਼ ਆਂਧੀ ਆਵੇ ਨੇ ਆਵਾਜ਼ ਕੀ ਤੇਜ਼ ਚੱਲੇ ਚੱਲਤੇ ਕੇ ਸਗਈ ਔਰ ਬਈ ਆਪਾਂ ਜਿਆਂ ਰੱਖਾਂ ਤੋ ਆਪਣੋ ਪੜੋਸੀ ਵੀ ਫਿਰ ਦੇਖੂ ਦੇਖ ਵੀ ਤਰੀਕੇ ਕੋਈ
0: ਖੇਤ
1: ਹੈ ਜੋ ਰੱਖੇ ਗੋ ਤੋ ਬਾ ਆਪਣੇ ਖੇਤ ਕੀ ਮਾਟੀ ਹੈ ਜੋ ਕਿ ਦੋ ਚਾਰ ਪੰਜ ਦਸ ਪੰਦਰਾਂ ਵੀਹ ਕੋਸ ਅੱਗੇ ਹੀ ਲੱਗੇਗੀ
0: ਠੀਕ ਬਾਤ
1: ਤੋ ਬਿਉਂ ਕੇਕ ਹੈ ਉਹ ਮਰੂਸਤਲੀਕਰਨ ਰੋਕਣੇ ਕੀ ਜੇ ਆਪਾਂ ਬਾਤ ਕਰਾਂਨੇ ਬਿਨ ਵਡਾਓ ਮਿਲੇ
0: ਤੋ
1: ਆਪਾਂ ਇਹ ਤਰੀਕੇ ਕੀ ਮੂਰਖਤਾ ਨਹੀਂ ਕਰਨੀ ਹੈ ਔਰ ਆਪਾਂ ਜੋ ਵੋ ਖੇਤ ਨੇ ਸਮਤਲ ਕਰਕੇ ਦਰਖਤਾਂ ਨੇ ਇਕਦਮ ਕਾਟ ਕੀ ਸਾਫ਼ ਕਰ ਦਿਆ ਔਰ ਆਜ ਕੀ ਆਧੁਨਿਕਤਾ ਕੋ आपा उदाहरण देन लाग जावा के भाई ट्रैक्टर की फटका डांस दे इजा परेशानी होवे।
0: हां हां
1: अठे बीच के महीने है जो को दिक्कत आवे तो वे छोटी छोटी जकी दिक्कत ही बन के आदमी किसान आपा किसान के छठ बारू मने दिन के लेके आथन के तनी बा दिक्कतों को ही सामनो करे।
0: हाँ।
1: तो आपा इतना कमजोर को नी जो बा दिखता हूँ है जो दूर बाजा
0: ठीक बात है
1: आपा बांगो सामनो कर की और बीच में जे कोई पाड़ो रह भी जा तो बिन है जो आपा कसिया हूँ रुमा हूँ और क्या हूँ है जो भाई पाड़ो है जो मेटा
0: भाई एज का पेड़ पौधा कन पाड़ा रहे ने ए देखो कि एक तो बठे घास कूटलो जो उगे खरपतवार उगे वो आपने पशुओं के लिए रोटी मां काम आवे। दूसरी बात है जंटी या कोई भी पेड़ पौधे भी की जड़ियां मां तोरियों का बीज जगाई भाई बाना चाहिए हैं आगे आना रु टेम देखो तोरिया हुए
1: तो आपन कोई भी तरीका हूं भाई चाहे कोई दरखत की जड़ां के सारा हुए
0: हाँ।
1: चाहे और कटा हुए अपन ज्यादा ज्यादा आपने खेत के मायने पेड़ पौधा लगा की और खेत के मायने ज्यादा जड़वाली हो जठा उसी ने
0: हाँ।
1: भी खेत की माटी ऐज की कट्टे कोनी
0: उड़े कोनी जी
1: और भी के सगे सगे एक फायदो और भी हो है के जिके खेत के मायने ज्यादा जड़वाली हो उसी ने
0: हाँ हाँ।
1: भी के मायने के माटी ने ज्यादा पानी सोसने की जिकी क्षमता है ने
0: हाँ हाँ
1: बबियो है
0: ठीक बात है।
1: तो ऐ सारी जिकी चीजें ही जिकी आपनी खेती के लिए और खेत की माटी के लिए बहुत कारगरी बहुत जरूरी
0: हाँ हाँ।
1: और अगर आपा आज आधुनिकता को नाम ले की और केवल दिखाओ कर की खेता के मायने जिका दरखत खड़े ही बन काट की और डोलान सुहा कर की अगर जी आपा खेती करनी चाहवा तो बस साल दो साल की है
0: लंबी कौन चाले
1: लंबी कौन चाले क्योंकि भी खेत की जिकी माटी है जिकी के मायने जिका पोषक तत्व होना चाहिए बस पोषक तत्व है जिको लंबे टाइम तानी
0: रहे
1: तो आपा ने केवल एक दिखाओ नहीं करनो है आपन वो भी ध्यान रखनो है आज की आधुनिकता के मायने का आपा अपने खेत की जिकी माटी है ने
0: हाँ हाँ।
1: बी की टेमू टेम जांच कराता रहा और बी के टेमू टेम जांच कराता रहा तो देखो के बी के लिए के चीज की पूर्ति है जिकी आपन किया करनी है
0: ठीक बात
1: वह अपना जगह कृषि विशेषज्ञ ही जिका आपन बतावे बी का अनुरूप काम करनो है और भी खेत की माटी की उर्वरा शक्ति आपा बनाएडी राखनी चाहवा
0: हाँ हाँ।
1: तो बी के लिए देखो खेतां के महीने दरखत और कोई न कोई रूप के महीने जड़वाली जुको है ने वो बहुत जरूरी
0: है। अरविंद भाई आपा हरेक कार्यक्रम में बतावा लाल में बतायो कि भाई आपने देश के मां एक अभियान चाल रही है खेत बचाओ अभियान और वो 1 जून ने चालू हुई और 30 जून तक वो लगातार चाल सी और अलग अलग जगह कृषि का महकमा ही कृषि विज्ञान केंद्र ही तो वहां देखो के नया नया तरह तरह का जगह कार्यक्रम ही प्रदर्शनी ही मॉडल ही वह लगाया जा रहे हैं कृषि का जगह एक्सपर्ट है विशेषज्ञ जगह ही वह किसाना ने बला बला के बान देखो के खेती बाड़ी ऊंचाई बा मिट्टी परीक्षण की बात हुए चाहे बा पानी जांच की बात हुए चाहे देखो के प्राकृतिक खेती के बारे में जानकारी की बात हुए चाहे बा जैविक तरीकों की खेती बाड़ी करा बा है इसके अलावा और बहुत ईशा विषय ही के बाऊ जुड़ी जी बात ही वे बार ई टीम के मां देखो के पूरे देश के मां जो अभियान चल रही है खेत बचाओ अभियान तो इम अपन भी देखो के बढ़ चढ़ के इसो जुको है वो लेवनो चाहिए और आपने खेत की जी माटी पानी भी की जांच करानी हुए मृदा परीक्षण का कार्य बना है बाकी बात हुए सरकार की योजना की बात हुए तो बहुत सा ऐसा फायदा जगह ही वे ऐसा अभियान जो चले तो बिक मां प्रत्येक किसान ने जुड़ के और भी को मोकलो फायदो जुको है वो लेनो चाहिए जाए कह भी गए है के अच्छी बात या सीख मानस ने कट्ठे भी जे मिले ने तो बिकमा

0: ਅੱਜ ਆਪਾਂ ਜੀ ਕੀ ਬਤਲਾਵਣ ਕਰੀ ਵਿਸ਼ਵ ਮਰੂਸਲੀਕਰਨ ਰੋਕਥਾਮ ਦਿਵਸ ਕੇ ਬਾਰੇ ਮੈਂ ਵੀ ਦੇਖੋ ਕੇ ਬਤਲਾਵਣ ਕਰੀ, ਇੱਕ ਕਿਸਾਨ ਭਾਈ ਨੂੰ ਵਾਰਤਾ ਵੀ ਸੁਣਾਈ, ਔਰ ਇੱਕ ਇਲਾਵਾ ਵੀ ਦੇਖੋ ਕੇ ਕਈ ਬਾਤਾਂ ਜੀ ਆਪਣੇ ਕਿਸਾਨ ਭਾਈਆਂ ਨੇ ਬਤਾਈ। ਉਮੀਦ ਕਰਾਂ ਕਿ ਅੱਜ ਕੋ ਜੋ ਕਾਰਜਕ੍ਰਮ ਕਿਸਾਨ ਭਾਈਆਂ ਜ਼ਰੂਰ ਪਸੰਦ ਆਇਓ ਸੀ, ਔਰ ਅਬ ਜੋ ਕੋ ਖੇਤੀ ਔਰ ਗ੍ਰਸਤੀ ਹੈ ਵੋ 28 ਤੱਕ ਹੈ, ਉਦੋਂ ਮਿਲਣ ਤੱਕ ਗੋਪਾਲ ਭਾਈ ਨੇ
1: ਔਰ ਭਾਈ ਅਰਵਿੰਦ ਨੇ ਦਿਓ ਸਿੱਖ
0: ਕਰਾਂ ਰਾਮ ਰਾਮ।